ਜਿਹਨੂੰ ਵੇਖ ਠਰਦੀਆਂ ਅੱਖੀਆਂ ਨੇ, ਜਿਹਨੂੰ ਵੇਖ ਠਰਦਾ ਸੀਨਾ ਏ, ਜਿਹਨੂੰ ਵੇਖ ਠਰਦੀਆਂ ਅੱਖੀਆਂ ਨੇ, ਜਿਹਨੂੰ ਵੇਖ ਠਰਦਾ ਸੀਨਾ ਏ, ਮੌਲਾ ਤੇਰੇ ਸਾਰੇ ਸ਼ਹਿਰਾਂ ਚੋਂ ਬਸ ਇੱਕੋ ਸ਼ਹਿਰ ਮਦੀਨਾ ਏ।

ਨਾਲ ਬੋਲ ਪਣਕਣ ਦੋ। ਖੂਬਸੂਰਤੀ ਜੋ ਨਜ਼ਰ ਆਏ, ਭਰੋਸਾ ਜੋ ਦਿਲ ਜੀਤ ਲੇ, ਔਰ ਹਮ ਦਾਵਾ ਨਹੀਂ ਦਲੀਲ ਦੇਤੇ ਹੈ। ਤੋ ਦੋਸਤੋ, ਦਲੀਲ ਦੇਣ ਕੇ ਲਈ ਆਪ ਹਮੇ ਦੇਂਗੇ ਮੌਕਾ, ਔਰ ਆਪ ਕਰੇਂਗੇ ਇਸਤੇਮਾਲ ਹਮਾਰੀ ਪ੍ਰੋਡਕਟ, ਉਸਕੇ ਸਾਥ ਸਾਥ ਜੋ ਹੈ ਕਿ ਆਪ ਆਪਣੇ ਫੀਡਬੈਕ ਸੇ ਹਮੇ ਆਗਾਹ ਲਾਜ਼ਮੀ ਕਰੇਂਗੇ। ਤੋ ਆਪਕੀ ਫੀਡਬੈਕ ਹਮਾਰੇ ਲਈ ਬਹੁਤ ਇੰਪੋਰਟੈਂਟ ਹੈ। ਆਪਕੀ ਫਰਮਾਇਸ਼ੇ ਵੀ ਹਮ ਪੂਰੀ ਕਰੇਂਗੇ, ਔਰ ਕਰ ਵੀ ਲਈ ਹੈ ਕਾਫੀ ਹੱਦ ਤੱਕ। ਆਜ ਕੇ ਦਿਨ ਮੈਂ ਹਮਨੇ ਤਮਾਮ ਦੋਸਤੋਂ ਕੀ ਜੋ ਹੈ ਕਿ ਫਰਮਾਇਸ਼ ਪੂਰੀ ਕੀ ਹੈ। ਤੋ ਅਬ ਜੋ ਹੈ ਕਿ ਪ੍ਰੋਗਰਾਮ ਕਾ ਵਕਤ ਬਹੁਤ ਚੂੰਕਿ ਕਮ ਬਚਾ ਹੈ, ਤੋ ਇਸ ਲਈ ਜੇ ਕੇ ਥਿਊਂ ਪੂਰੀਆਂ ਜੇ ਕੇ ਰਹੀਆਂ ਅਸਾਂ ਆਖਰੀ ਟ੍ਰੈਕ ਨਾਲ ਵਧੰਦਾਸੀਂ, ਐਂ ਉਹਨਾਂ ਖਾਂ ਅੱਗ ਅਵਾਂਖੇ ਵਰੀ ਭੇਕ ਭੇਰੋ। ਫਕਤ ਏਤਿਰੋ ਚਾਹੁੰਦਾਸੀਂ ਤ ਅਸਾਂਖੇ ਅਸਾਂਜੀ ਦਾਵਾ ਜੀ ਦਲੀਲ ਦੇਣ ਜੋ ਮੌਕੇ ਡਿਓ ਐਂ ਪਰਚੇਸ ਕਿਓ ਅਸਾਂਜੀ ਪ੍ਰੋਡਕਟ ਮਿਲਕ ਰਾਈਸ ਜੀ ਬਿਊਟੀ ਪ੍ਰੋਡਕਟਸ, ਮਿਲਕ ਰਾਈਸ ਬਿਊਟੀ ਕਰੀਮ, ਮਿਲਕ ਰਾਈਸ ਬਿਊਟੀ ਸੋਪ, ਮਿਲਕ ਰਾਈਸ ਐਕਨੀ ਕਰੀਮ, ਐਂ ਇਹ ਅਵਾਂਜੇ ਪੰਹਜੇ ਸ਼ਹਿਰ ਮੈਨਸ਼ਾਹੀ ਬਾਜ਼ਾਰ ਮੈਰਾਪੁਰ ਮੇ ਹਰ ਵੱਡੇ ਜਨਰਲ ਸਟੋਰ ਦੇ ਮੌਜੂਦ ਹੈ। ਜੈ ਮਜਾ ਖੁਸ਼ੀ ਜਨਰਲ ਸਟੋਰ ਮੈਰਾਪੁਰ, ਫੈਜ਼ਾਨ ਜਨਰਲ ਸਟੋਰ ਮੈਰਾਪੁਰ, ਕਾਮਰਾਨ ਮੁਗਲ ਜਨਰਲ ਸਟੋਰ ਮੈਰਾਪੁਰ, ਹਫੀਜ਼ ਜਨਰਲ ਸਟੋਰ ਮੈਰਾਪੁਰ, ਕੋਰੀ ਜਨਰਲ ਸਟੋਰ ਮੈਰਾਪੁਰ, ਜਾਵੇਦ ਜਨਰਲ ਸਟੋਰ ਮੈਰਾਪੁਰ, ਐਂ ਅਲਕਰਮ ਜਨਰਲ ਸਟੋਰ ਮੈਰਾਪੁਰ ਤੇ ਅਵੇਲੇਬਲ ਹੈ।

0: ਬਟਨ ਤੇ ਸਿਰਫ GFM 88 ਨੈਟਵਰਕ ਤੇ।
1: ਦੁਨੀਆ ਕੇ ਜ਼ਿਆਦਾਤਰ ਮਮਾਲਿਕ ਸੇ ਪੋਲੀਓ ਕਾ ਖਾਤਮਾ ਹੋ ਚੁਕਾ ਹੈ। ਸਿਰਫ ਦੋ ਮੁਲਕ ਰਹਤੇ ਹੈ ਜਹਾਂ ਯੇ ਵਾਇਰਸ ਅਭੀ ਤਕ ਬੱਚੋਂ ਕਾ ਮਹਿਫੂਜ਼ ਮੁਸਤਕਬਿਲ ਛੀਨ ਰਹਾ ਹੈ, ਔਰ ਬਦਕਿਸਮਤੀ ਸੇ ਹਮਾਰਾ ਮੁਲਕ ਭੀ ਇਨ ਦੋ ਮਮਾਲਿਕ ਮੇਂ ਸ਼ਾਮਿਲ ਹੈ। ਅਬ ਜ਼ਿੰਮੇਦਾਰੀ ਹਮ ਸਭ ਕੀ ਹੈ, ਹਰ ਮੁਹਿੰਮ ਕੇ ਦੌਰਾਨ ਆਪਣੇ ਬੱਚੋਂ ਕੋ ਪੋਲੀਓ ਸੇ ਬਚਾਓ ਕੇ ਦੋ ਕਤਰੇ ਲਾਜ਼ਮੀ ਪਿਲਵਾਏ। ਪੋਲੀਓ ਮਤਲਬ ਮੁਸਤਕਿਲ ਮਾਜ਼ੂਰੀ।

0: ਸਤਿਕਾਰ ਖੁਸ਼ ਆਮਦੀਦ ਕਿਹੜੇ ਲਾਗੇ ਖਾਂ ਕਿਹੜੇ ਤਰ੍ਹਾਂ ਖਾਂ ਗੱਲਾਇਓ ਪਿਆ ਵਾਹ ਸਾਈਂ ਵਾਹ ਵਾਹ ਵਾਹ ਵਾਹ ਭਲੀਕਾਰ ਭਲੀਕਾਰ ਡਾਢੀ ਖੁਸ਼ੀ ਥੀ ਡਾਢੀ ਖੁਸ਼ੀ ਥੀ ਅਵਾਂ ਜੀ ਮਾਂ ਸਮਝਾਂ ਤੋਂ ਪਹਿਰੇ ਮੇਰੇ ਕਾਲ ਲੱਗੀ ਆ ਸਾਂ ਪ੍ਰੋਗਰਾਮ ਮੇ
1: ਜੀ ਸਰ ਕਾਲ ਤੇਰੇ ਤੱਕ ਲੱਗੀ ਆ ਪਰ ਅਸਲ ਵਿੱਚ ਆਏ ਤੇ ਸਾਂ ਪ੍ਰੋਗਰਾਮ ਸਿਰਫ ਸਭਾ ਤੋਂ ਲਗਾ ਲਿਆ ਵੀ ਅਮਿੰਦ
0: ਪ੍ਰੋਗਰਾਮ 20 ਮਿੰਟ ਆ ਪ੍ਰੋਗਰਾਮ ਟੋਟਲ ਮਿਲਾਏ ਤਾਂ 2 ਕਲਾਕ ਆ ਜੈ ਮਜਾ ਬ੍ਰੇਕ ਆ ਐਡ ਬਿਉਂ ਟੋ ਸ਼ਈਉ ਇਹ ਆਹਨ ਜੀ ਅਵਾਂ ਜੋ ਬਹੁਤ ਕੋਨ ਨਾ
1: ਕਾਲ ਸੇ ਸੋ ਲੋਗੋ ਕੋ ਸਿਰਫ 20 ਮਿੰਟ ਮੇਰੇ ਬਜ਼ਾਰੇ ਗੜਾ ਤੇ ਕਲਾਕ ਸੀ ਆ ਕਾਲ ਹੁੰਦੇ
0: ਉਹ ਹਾਣੇ ਮਾਂ ਮਜਬੂਰ ਆ ਮੁਹੱਬਤੂ ਹਨ ਸਭਨੀ ਮਾਣਨ ਜੋ ਕਾਲ ਕੰਨ ਥਾ ਪਿਆ ਤੇ ਨੈਟਵਰਕ ਬਿਜ਼ੀ ਤੋ ਪੇ ਮਿਲੇ ਤਾਂ ਹਾਣੇ ਸ਼ਿਕਵਾ ਸ਼ਿਕਾਇਤ ਦੁਆ ਦੁਆ ਹਾਣੇ ਸ਼ਿਕਵਾ ਸ਼ਿਕਾਇਤ ਜੇ ਬਜਾਏ ਕਾ ਪਿਆਰ ਜੀ ਗਾਲ ਕੋ ਦਿਲ ਜੀ ਗਾਲ ਪ੍ਰੋਗਰਾਮ ਜੋ ਪੈਟਰਨ ਬੁਧਲਾ ਨਾ ਪਿਆਰਾ ਅਸਾਂ
1: ਜੀ ਜੀ ਸਰ
0: ਅਸਾਂ ਬਾਉਂ ਨਾ ਕਹਦਾ ਹੂੰ ਕਹਿ ਕੇ ਆਜ਼ਾਦ ਛੜਿਆ ਹੈ ਤਹੂ ਪਹਿਜੋ ਪੈਗਾਮ